ਗਹਦਰਨ ਹੇਸ਼ਾ ਗਹਦਰਨ ਰਾਡੀਓ ਦੇ ਨਾਲ ਹੁਣ ਨਹਾ ਲਿਬੇ ਨਾਮਾਇਆ ਰੋਲਾ ਤਿਰਕੀ ਦੇ ਸੂਰੀ ਦੇ ਗਹਦਾਰੀ ਦੇ ਬੇ ਉਹ ਅਜੁਲੀਆਨਾ ਬੋਰਿਆਮਾ ਬ੍ਰਿਆ ਰਾਡੀਓ ਦੇ ਨਾਲ।

ਗਹਦਰਨ ਹੇਜਾ ਗਹਦਰਨ ਰਾਡੀਓ ਦੇ ਨਾਲ ਹੁਣ ਨਹਾ ਲਿਬੇ ਨਾਮਾਇਆ ਰੋਲਾ ਤਿਰਕੀ ਦੇ ਸੂਰੀਏ ਦਾ ਗਹਦਾਰੀ ਦੇ ਬੇ ਉਹ ਜੁਲੀਆਨਾ ਬੋਰਿਆਮਾ ਬ੍ਰਿਆ ਰਾਡੀਓ ਦੇ ਨਾਲ।